ਉਹਨਾਂ ਨੇ ਪਾਰਟੀ ਜਨ ਸਿੱਖਣੀ ਚੁਣੌਤੀ ਵਿੱਚ ਗੀਤ ਗੀਤ ਪ੍ਰਸਿੱਧ ਹੋਣ ਦਾ ਆਸਰਾ ਪੂਰਾ ਸਭਾ ਨੇ ਕੇ ਵੀ ਨਵੀਂ ਪਾਰਟੀ ਜਨ ਚਿੱਤਰ ਕੋ ਬਾਰੇ ਮੈਂ ਜਾਣਕਾਰੀ ਦਿੱਤੀ ਹੈ ਇੱਕ ਸੋ ਰੋ ਜਾਣਕਾਰੀ ਪ੍ਰਸਿੱਧ ਹੋਣ ਦਾ ਆਸਰਾ ਪੂਰਾ ਪ੍ਰੇਮ ਸਮਾਂ ਦੀ ਗੀਤ ਨੂੰ ਸੋ ਦੇ ਸਾਥ ਦੇ ਆਈ ਇੱਕ ਸੋ ਮੈਂ ਚਿੱਤਰ ਦੇ ਮਾਤ ਜਨ ਕਰਤੀ ਨਾ ਬਲੀ ਮੈਂ ਆਪਣੇ ਨਾਲ ਆਕਾਸ ਪਰਸ਼ਾ ਬਣਾਈ ਆਪਾਂ ਇੱਕ ਸੋ ਮੈਂ ਉਹਨੀ ਬੁੱਧਵਾਰ ਥੀਮ ਪੋਸਟਰ ਸਾਥ ਜਨੀ ਬਣਦੇ ਫਿਲਮ ਕੋ ਨਿਰਮਾਣ ਉਪਜਾਰੀ ਕੋਸ਼ਾ ਦੇ ਗਾਣ ਬਣੇ ਇਹ ਉਹਨਾਂ ਦੇ ਨਿਰਮਾਣ ਹੋਣੇ ਸੋ ਉਹਨੇ ਪਹਿਲੇ ਪ੍ਰਤੱਖ ਨਿਰਮਾਣ ਵਾਲੀ ਕੋ ਫਿਲਮ ਘਰ ਜਾਇਆ ਥੀ ਉਹਨੇ ਜੋ ਵਿਵਸਾਇਕ ਰੂਪ ਨਾਲ ਸਫਲ ਬਣੇ ਹੋਏ ਉਹਨੇ ਜੋ ਉਹਨੇ ਅਪੇਕਿਤ ਸਮਾਂ ਸਕਿਨਾ ਫਿਲਮ ਦੇ ਸ਼ੂਟਿੰਗ ਪਹੁੰਚਣੇ ਨਿਰਦੇਸ਼ਨ ਬਣੇ ਸਨ ਉਹਨੇ ਉਹਨੇ ਇਸ ਅਗੇ ਨਿਪਾਲਮਾ ਨਿਪਾਲਮਾ ਵੈਕਲਪਿਕ ਰਾਜਨੀਤਿਕ ਅਭਿਮਾਨੀ ਨੇ ਸ਼ੋ ਉਸ਼ਰ ਥਾਪਾ ਕੋ ਜੀਵਨਾ ਉੱਚਵਲ ਆਧਾਰਿਤ ਚਲਚਿੱਤਰ ਦੇਮਾ ਤਥਾ ਉਸਨੇ ਮਾਨਸੀ ਕੋ ਨਿਰਦੇਸ਼ਨ ਕਰੇਗਾ ਥੀ ਉਹਨੇ ਉਹਨੇ All Glass of the Tanahari has been released in Namuk of the series and she used to, ਉਹਨੇ ਪੜਾਈ ਕਰਤੀ ਹੈ ਬਨੇ ਆਕਾਸ਼ ਵਰਸ਼ਾ ਬਨੇ ਉਹਨੂੰ ਪੂਰੀ ਨਿਰਦੇਸ਼ਨ ਕੋ ਫੀਚਰ ਹੋਣੇ ਚਾ ਜੀ ਅਮੀਨ ਪ੍ਰੋਡਕਸ਼ਨ ਕੋ ਪੋਸਟ ਕੀਆ ਹੈ ਫਿਲਮ ਕੋ ਪ੍ਰੋਡਕਸ਼ਨ ਮੈਂ ਆਕਾਸ਼ ਪਲਾਟਨ ਹਲਕਾ ਵਰਸ਼ਾ ਬਨੇ ਕੋ ਦੇਖ ਸਕਤੇ ਜਾਂ ਇਹ ਬਾਤ ਹੈ ਕਿ ਜੋ ਵਰਸ਼ਾ ਵਿਸ਼ਟ ਭੂਮੀ ਉਹ ਪਾਰ ਕੋ ਦੇਸ਼ੇ ਦੇ ਮੈਂ ਚੀ ਕੋ ਜੀਵਨ ਦੋ ਕੋ ਸੁਕਰ ਸੰਪਰਸ਼ਾ ਨਹੀਂ ਫਿਲਮ ਵਾਲੇ ਸੋਮੀ ਤੇ ਸੰਕੇਤ ਵਰਸ਼ਾ ਬਨੇ ਨਿਰਮਾਤਾ ਨਿਰਮਾਤਾ ਮਾਰਕਾ ਨਿਰਮਾਤਾ ਮਗਰਕਾ ਅਨੁਸਾਰ ਫਿਲਮ ਵਿਸ਼ੁੱਧ ਪ੍ਰੇਮ ਕਥਾਮਾ ਆਧਾਰਿਤ ਹੋਣੇਛ ਭਨੇ ਉਨੀ ਸਵਯੰਭੂ ਪਰਿਕਲਪਨਾ ਰਹੇਕੋ ਫਿਲਮਮਾ ਅਮੀਨ ਮਗਰਕੋ ਲੇਖਨ ਭਨੇ ਜਾਣਕਾਰੀ ਲਿਆਏ ਛੁ ਅਬ ਮੈਂ ਪਾਲ ਰਹੇਕੋ ਛ ਨੇਪਾਲੀ ਚਲਚਿੱਤਰ ਛਾਤਾ ਪਾਸਕੋ ਇੰਟਰਮੀਡੀਏਟ ਗੀਤ ਪਕੜ ਰਹੇ ਹਾਂ।